ਰੋਂਦਾ ਗਾਉਂਦਾ ਨੱਚਦਾ ਜੜ੍ਹਾਂ ਡੂੰਘੀਆਂ ਮਿੱਟੀ ਅੰਦਰ ਅੰਬਰ ਵੱਲ ਨੂੰ ਖੁੱਲ੍ਹਦੀ ਖਿੜਕੀ ਰੰਗ ਬਰੰਗੀ ਦੁਨੀਆ ਦਿਸਦੀ ਕਰਤਾ ਆਖਰ ਘਰ ਹੁੰਦਾ ਹੈ। ਘਰ ਵਿੱਚ ਕੀ ਨਹੀਂ ਹੁੰਦਾ, ਘਰ ਵਿੱਚ ਕੀ ਨਹੀਂ ਹੁੰਦਾ, ਮੇਜ਼ ਕੁਰਸੀਆਂ ਮੰਜਾ ਪੀੜਾ ਲਿਸ਼ਕਦੇ ਬਰਤਨ ਖੜਕਦੇ ਭਾਂਡੇ ਖਾਣ ਪੀਣ ਦੇ ਸੌਦੇ ਪੱਤੇ ਖੇਡ ਖਡਾਉਣੇ ਰੋਣੇ ਭਾਉਣੇ ਡੁੱਲੁਰ ਪੈਂਦੇ ਮੋਹਦੇ ਰਿਸ਼ਤੇ। ਘਰ ਵਿੱਚ ਕੀ ਨਹੀਂ ਹੁੰਦਾ, ਮੇਜ਼ ਕੁਰਸੀਆਂ ਮੰਜਾ ਪੀੜਾ ਲਿਸ਼ਕਦੇ ਬਰਤਨ ਖੜਕਦੇ ਭਾਂਡੇ ਖਾਣ ਪੀਣ ਦੇ ਸੌਦੇ ਪੱਤੇ ਖੇਡ ਖਡਾਉਣੇ ਰੋਣੇ ਭਾਉਣੇ ਡੁੱਲੁਰ ਪੈਂਦੇ ਮੋਹਦੇ ਰਿਸ਼ਤੇ। ਹਾਸਾ ਰੋਸਾ ਮਨ ਮਨੌਤੀ ਵੰਗਾਂ ਦੀ ਛਣਕਾਹਟ ਸੁਣਦੀ, ਵੰਗਾਂ ਦੀ ਛਣਕਾਹਟ ਸੁਣਦੀ, ਵੰਜਰੀ ਦੀ ਸੁਰ ਕੰਨੀ ਪੈਂਦੀ, ਬਾਣੀ ਦਾ ਕੋਈ ਬੋਲ ਸੁਣੀਂਦਾ, ਰੱਬ ਵੀ ਨੇੜੇ ਤੇੜੇ ਲੱਗਦਾ, ਘਰ ਤਾਂ ਆਖਰ ਘਰ ਹੁੰਦਾ ਹੈ। ਇੱਕ ਇਹੀ ਰੁੱਤ ਆਈ, ਖੁਸ਼ਕ ਹਵਾਵਾਂ ਤਪਦੀਆਂ ਛਾਵਾਂ, ਘਰ ਵਿੱਚ ਹਾਂ ਪਰ ਘਰ ਨਹੀਂ ਲੱਗਦਾ। ਇਹ ਕਿਹੀ ਰੁੱਤ ਆਈ, ਖੁਸ਼ਕ ਹਵਾਵਾਂ ਤਪਦੀਆਂ ਛਾਵਾਂ, ਘਰ ਵਿੱਚ ਹਾਂ ਪਰ ਘਰ ਨਹੀਂ ਲੱਗਦਾ। ਕੀ ਇਹ ਸੱਚਮੁੱਚ ਚਿੱਤ ਵਿਆਹ ਘਰ ਹੈ ਜਾਂ ਕੋਈ ਰਹਿਣ ਬਸੇਰਾ, ਕੀ ਇਹ ਸੱਚਮੁੱਚ ਚਿੱਤ ਵਿਆਹ ਘਰ ਹੈ ਜਾਂ ਕੋਈ ਰਹਿਣ ਬਸੇਰਾ। ਘਰ ਵਿੱਚ ਨਹੀਂ ਘਰ ਦੀ ਖੁਸ਼ਬੋਈ, ਖਾਮੋਸ਼ੀ ਦਾ ਵਾਰਾ ਪਹਿਰਾ, ਪਤਾ ਨਾ ਲੱਗਦਾ ਅੰਮ੍ਰਿਤ ਵੇਲਾ ਕਿਹੜਾ, ਕਦ ਆਈ ਸੰਧਿਆ ਕੀ ਵੇਲਾ, ਪਤਾ ਨਾ ਲੱਗਦਾ ਅੰਮ੍ਰਿਤ ਵੇਲਾ ਕਿਹੜਾ, ਕਦ ਆਈ ਸੰਧਿਆ ਕੀ ਵੇਲਾ। ਹਰ ਰਿਸ਼ਤਾ ਕੰਧ ਉਲੇ ਬੈਠਾ ਹਾਜ਼ਰ ਹੈ, ਹਾਜ਼ਰ ਨਹੀਂ ਲੱਗਦਾ। ਮੈਂ ਤੇ ਪਤਨੀ ਕੱਲਮ ਕੱਲੇ ਬੀਤਿਆ ਵੇਲਾ ਚੇਤਾ ਕਰਕੇ ਇੱਕ ਦੂਜੇ ਦੀ ਚੁੱਪ ਹਣਾਉਂਦੇ। ਬੇਚੈਨ ਹਵਾ ਕਮਰੇ ਵਿੱਚ ਘੁੰਮਦੀ, ਬੇਚੈਨੀ ਨੂੰ ਚੈਨ ਨਾ ਮਿਲਦਾ। ਇਹ ਕਿਹੀ ਰੁੱਤ ਆਈ, ਘਰ ਵਿੱਚ ਹਾਂ ਪਰ ਘਰ ਨਹੀਂ ਲੱਗਦਾ। ਅਗਲੀ ਨਜ਼ਮ, ਸ਼ੀਸ਼ੇ ਦਾ ਚੰਨ। ਪਖਦੀ ਉਮਰੇ ਸ਼ੀਸ਼ੇ ਅੰਦਰ ਆਪਣਾ ਚਿਹਰਾ ਤੱਕਣਾ, ਤੱਕਦਿਆਂ ਤੱਕਦਿਆਂ ਸ਼ੀਸ਼ੇ ਦੇ ਅੰਦਰ ਲੈ ਜਾਣਾ, ਫਿਰ ਵੀ ਮਨ ਨਾ ਭਰਨਾ। ਪਖਦੀ ਉਮਰੇ ਸ਼ੀਸ਼ੇ ਅੰਦਰ ਆਪਣਾ ਚਿਹਰਾ ਤੱਕਣਾ, ਤੱਕਦਿਆਂ ਤੱਕਦਿਆਂ ਸ਼ੀਸ਼ੇ ਦੇ ਅੰਦਰ ਲੈ ਜਾਣਾ, ਫਿਰ ਵੀ ਮਨ ਨਾ ਭਰਨਾ। ਆਪਣੇ ਹੀ ਉਹਲੇ ਖੜ ਕੇ ਸੂਹੀ ਸੰਗ 'ਚ ਸੂਹਾ ਹੋਣਾ, ਇਹ ਕਿਹਾ ਜਾਦੂ ਨਹੀਂ ਮਾਏ, ਸ਼ੀਸ਼ਾ ਕੀ ਕੀ ਰੰਗ ਦਿਖਾਏ। ਇਹ ਕਿਹਾ ਜਾਦੂ ਨਹੀਂ ਮਾਏ, ਸ਼ੀਸ਼ਾ ਕੀ ਕੀ ਰੰਗ ਦਿਖਾਏ। ਸ਼ੀਸ਼ੇ ਦੇ ਅੰਦਰ ਹੈ ਕੋਈ ਜਾਂ ਮਨ ਦਾ ਚੋਰ ਭੁਲੇਖਾ ਖਾਏ। ਲੰਮਾ ਹੋਕਾ ਲੈ ਮਾਂ ਬੋਲੀ, ਇੱਕ ਰੁੱਤੇ ਫੁੱਲ ਖਿੜਦੇ ਧੀਏ ਇੱਕ ਰੁੱਤੇ ਕਮਲਾਉਂਦੇ, ਇੱਕ ਰੁੱਤੇ ਫੁੱਲ ਖਿੜਦੇ ਧੀਏ ਇੱਕ ਰੁੱਤੇ ਕਮਲਾਉਂਦੇ, ਇੱਕ ਰੁੱਤੇ ਪਾਣੀ ਦੇ ਅੰਦਰੋਂ ਸਾਰੇ ਰੰਗ ਹੀ ਨਜ਼ਰੀ ਆਉਂਦੇ। ਉਮਰ ਵਿਹਾ ਕੇ ਸ਼ੀਸ਼ੇ ਦਾ ਰੰਗ ਜਦ ਧੁੰਦਲਾ ਹੋ ਜਾਂਦਾ, ਸ਼ੀਸ਼ੇ ਦਾ ਚੰਨ ਸ਼ੀਸ਼ੇ ਅੰਦਰ ਖੌਰੇ ਕਲ ਬੁੱਝ ਜਾਂਦਾ। ਉਮਰ ਵਿਹਾ ਕੇ ਸ਼ੀਸ਼ੇ ਦਾ ਰੰਗ ਜਦ ਧੁੰਦਲਾ ਹੋ ਜਾਂਦਾ, ਸ਼ੀਸ਼ੇ ਦਾ ਚੰਨ ਸ਼ੀਸ਼ੇ ਅੰਦਰ ਖੌਰੇ ਕਲ ਬੁੱਝ ਜਾਂਦਾ। ਸੂਹਾ ਰੰਗ ਚੇਤਿਆਂ ਦੇ ਵਿੱਚ ਜੇ ਰਹੇ ਸਦੀਵੀ ਜਗਦਾ, ਸੂਹਾ ਰੰਗ ਚੇਤਿਆਂ ਦੇ ਵਿੱਚ ਜੇ ਰਹੇ ਸਦੀਵੀ ਜਗਦਾ, ਤੱਤੀਆਂ ਬਾਵਾਂ ਸਭ ਸਹਿ ਲਈਏ ਨਾਲ ਉਲਾਂਭਾ ਜਗਦਾ। ਉਸ ਰੰਗ ਦੀ ਲੋਹ ਨਾ ਬੁੱਝਦੀ, ਲਿਸ਼ਕੇ ਵਿੱਚ ਹਨੇਰ ਨੀ ਧੀਏ ਲਿਸ਼ਕੇ ਵਿੱਚ ਹਨੇਰ, ਸਭ ਕਰਮਾਂ ਦੇ ਗੇੜ ਨੇ ਧੀਏ ਸਭ ਕਰਮਾਂ ਦੇ ਗੇੜ। ਤੇਜ਼ ਹਵਾਵਾਂ ਦੇ ਵਿੱਚ ਦੀਵਾ ਜਦ ਜਗਦਾ ਜਗਦਾ ਬੁੱਝ ਜਾਂਦਾ ਹੈ, ਤੇਜ਼ ਹਵਾਵਾਂ ਦੇ ਵਿੱਚ ਦੀਵਾ ਜਦ ਜਗਦਾ ਜਗਦਾ ਬੁੱਝ ਜਾਂਦਾ ਹੈ। ਸ਼ੀਸ਼ੇ ਦਾ ਚੰਨ ਸ਼ੀਸ਼ੇ ਵਿੱਚ ਹੀ ਡੁੱਬਦਾ ਡੁੱਬਦਾ ਡੁੱਬ ਜਾਂਦਾ ਹੈ। ਮਹਿਕਾਂ ਦੀ ਰੁੱਤ ਲੰਘ ਜਾਂਦੀ ਜਦ ਰੁੱਤ ਨਾ ਆਉਂਦੀ ਫੇਰ, ਸਭ ਸਮਿਆਂ ਦੇ ਗੇੜ ਨਹੀਂ ਧੀਏ ਸਭ ਸਮਿਆਂ ਦੇ ਗੇੜ। ਅਗਲੀ ਨਜ਼ਮ, ਉਹ ਜ਼ਮਾਨਾ ਨਹੀਂ ਹੁਣ। ਉਹ ਜ਼ਮਾਨਾ ਨਹੀਂ ਹੁਣ ਜਦ ਪੰਚਾਂ ਵਿੱਚ ਪਰਮੇਸ਼ਰ ਵੱਸਦਾ ਸੀ, ਉਹ ਜ਼ਮਾਨਾ ਨਹੀਂ ਹੁਣ ਜਦ ਪੰਚਾਂ ਵਿੱਚ ਪਰਮੇਸ਼ਰ ਵੱਸਦਾ ਸੀ, ਜਦ ਧੀ ਧਿਆਣੀ ਸਭ ਦੀ ਸਾਂਝੀ ਮੰਨੀ ਜਾਂਦੀ ਸੀ, ਜਦ ਕਾਵਾਂ ਹੱਥ ਸੁਨੇਹੇ ਭੇਜੇ ਜਾਂਦੇ ਸਨ, ਜਦ ਰਾਹੀ ਪਾਂਧੀ ਕਿਸੇ ਦਰ ਤੋਂ ਤਿਹਾਇਆ ਨਹੀਂ ਸੀ ਮੁੜਦਾ। ਉਹ ਜ਼ਮਾਨਾ ਨਹੀਂ ਹੁਣ, ਸਮਾਂ ਵੀ ਰੁਕਿਆ ਹੈ ਕਦੇ, ਸਮੇਂ ਦੇ ਨਾਲ ਜ਼ਮਾਨੇ ਦੇ ਤੌਰ ਵੀ ਬਦਲ ਜਾਂਦੇ, ਸਮੇਂ ਦੇ ਨਾਲ ਜ਼ਮਾਨੇ ਦੇ ਤੌਰ ਵੀ ਬਦਲ ਜਾਂਦੇ ਨੇ। ਹੁਣ ਕੁੜੀਆਂ ਵੀ ਚਿੜੀਆਂ ਨਹੀਂ ਰਹੀਆਂ, ਪੰਚਾਂ ਵਿੱਚ ਪਰਮੇਸ਼ਰ ਨਹੀਂ ਰਿਹਾ, ਮੂੰਹ ਮੁਲਾਜ਼ੇ ਇਨਸਾਫ ਦੇ ਪਲੜੇ ਉੱਚੇ ਨੀਵੇਂ ਕਰ ਹੀ ਦਿੰਦੇ ਨੇ। ਨਾ ਉਹ ਰਾਹੀ ਨਾ ਰਸਤੇ, ਪਲਾਂ ਚਾਂ ਵਿੱਚ ਸੁਨੇਹੇ ਮਿਲ ਜਾਂਦੇ ਨੇ, ਸੁਨੇਹੇ ਕੀ ਮੂੰਹੋਂ ਮੂੰਹ ਗੱਲਾਂ ਹੋ ਜਾਂਦੀਆਂ। ਜਵਾਨੀ ਦੀਆਂ ਪੌਂ ਬਾਰਾਂ ਨੇ ਹੁਣ, ਨਾ ਵੇਲੇ ਕੱਛਣੇ ਪੈਂਦੇ ਨਾ ਨਦੀ ਪਾਰ ਕਰਨ ਦੀ ਲੋੜ।
ਜਵਾਨੀ ਦੀਆਂ ਪੌਂ ਬਾਰਾਂ ਨੇ ਹੁਣ ਨਾ ਵੇਲੇ ਕਛਣੇ ਪੈਂਦੇ ਨਾ ਨਦੀ ਪਾਰ ਕਰਨ ਦੀ ਲੋੜ ਬੜੀ ਔਖੀ

हो जाती चोरां दी पैड़ नपणी, इहदा मतलब यह भी नहीं कि चोर सिपाही की खेड़ ही खत्म हो गई, इहदा मतलब यह भी नहीं कि चोर सिपाही की खेड़ ही खत्म हो गई। तौर तरीके ही बदले ने, चोरी यारी नहीं, वणज वपार दे वही खाते बदले ने, इबारत नहीं, जमाने की गति नाल गतिवान हो रहा है आदमी। ना राजा भोज बदलिया, ना गंगू तेली, सब कुछ राजे का, राजा शाहां का धुआं धुखदा रहिंदा। राजा चोर मोरां नूं तलियां ते चोग चगाउंदा, अपनी बंसरी वजाउंदा रहिंदा, उह जमाना नहीं हुण। चकाचौंध रोशनी है, किधरे गूढ़ा हनेरा, सारे तिथ तिहार बाजार ने खोह लए ने, सारे तिथ तिहार बाजार ने खोह लए ने, बंदा भी मंडी का माल बन गया। सौखा नहीं समय के चोर नूं फड़ना, बहुत जरूरी है जमाने के तौर नूं समझना, समय की कन्नी फड़ना। अली बाबे का वेला नहीं रहा हुण, ਉਹ ਜ਼ਮਾਨਾ ਨਹੀਂ ਹੁਣ। ਰੁਮਾਲ ਅਤੇ ਪੇਪਰ ਨੈਪਕਿਨ ਕੱਢਣਾ, ਰੁਮਾਲ ਦੇ ਗਿਆ, ਆਪ ਬਹਿ ਗਿਆ ਵਲੈਤ ਵਿੱਚ ਜਾ ਕੇ। ਰੁਮਾਲ ਨੂੰ ਨੀਜ ਲਾਲਾ ਦੇਖਦੀ, ਉਹ ਗੀਤ ਦੇ ਨਾਲ ਨਾਲ ਤੁਰਦੀ। ਕੱਢਣਾ ਰੁਮਾਲ ਦੇ ਗਿਆ, ਆਪ ਬਹਿ ਗਿਆ ਵਲੈਤ ਵਿੱਚ ਜਾ ਕੇ। ਰੁਮਾਲ ਨੂੰ ਨੀਜ ਲਾਲਾ ਦੇਖਦੀ, ਉਹ ਗੀਤ ਦੇ ਨਾਲ ਤੁਰਦੀ। ਪਰਦੇਸੀ ਨੂੰ ਚੇਤੇ ਕਰਦਿਆਂ ਰੁਮਾਲ ਉੱਤੇ ਰੰਗ ਬਿਰੰਗੇ ਫੁੱਲ ਕੱਢਦੀ, ਧਾਗਿਆਂ ਦੇ ਰੰਗਾਂ ਵਿੱਚ ਰੰਗੀ, ਉਹ ਸੁਪਨਿਆਂ ਦੇ ਮਹਿਲ ਉਸਾਰਦੀ। ਰੁਮਾਲ ਨੂੰ ਨੀਜ ਲਾਲਾ ਦੇਖਦੀ, ਰੁਮਾਲ 'ਤੇ ਕੱਢਿਆ ਫੁੱਲ ਇੱਕ ਦਿਨ ਵਿਹੜੇ ਵਿੱਚ ਖਿੜ ਪਿਆ। ਰੁਮਾਲ 'ਤੇ ਕੱਢਿਆ ਫੁੱਲ ਇੱਕ ਦਿਨ ਵਿਹੜੇ ਵਿੱਚ ਖਿੜ ਗਿਆ, ਵਿਹੜਾ ਮਹਿਕਿਆ, ਪੌਣਾ ਵਿੱਚ ਲੋਰੀਆਂ ਦੀ ਗੂੰਜ, ਫੁੱਲ ਵਿੱਚੋਂ ਉਹ ਪਰਦੇਸੀ ਦੇ ਨਕਸ਼ਿਕ ਨਿਹਾਰ ਲਈ, ਗੀਤਾਂ 'ਚ ਨਿਹੋਰੇ ਦਿੰਦੀ ਪਿਆਰ ਲਈ। ਰੁਮਾਲ 'ਤੇ ਕੱਢਿਆ ਫੁੱਲ ਇੱਕ ਦਿਨ ਵਿਹੜੇ ਵਿੱਚ ਖਿੜ ਗਿਆ। ਪੱਕੇ ਬੇਰ ਹੌਲੀ ਹੌਲੀ ਬੁਸਣ ਲੱਗੇ, ਪਤਾ ਹੀ ਨਹੀਂ ਲੱਗਿਆ ਸੰਧੂਰੀ ਰੰਗ ਕਦੋਂ ਸੌਲਾ ਹੋ ਗਿਆ, ਪਤਾ ਹੀ ਨਹੀਂ ਲੱਗਿਆ ਸੰਧੂਰੀ ਰੰਗ ਕਦੋਂ ਸੌਲਾ ਹੋ ਗਿਆ। ਰੰਗਲੇ ਧਾਗੇ ਸੂਤ ਦੀਆਂ ਤੰਦਾਂ ਵਿੱਚ ਵਟ ਗਏ, ਤੰਦਾਂ ਕਤਦੀ ਦੇ ਮੂੰਹੋਂ ਬਿਰਹਾ ਦੇ ਬੋਲ ਨਿਕਲਦੇ। ਢਲਦੀ ਉਮਰੇ ਵੀ ਸੌਣ ਦੀ ਰੁੱਤ ਪਿੰਡਾਂ ਲੂਹ ਜਾਂਦੀ, ਧਾਗਿਆਂ ਦੇ ਰੰਗ ਸਤਰੰਗੀ ਪੀਂਘ ਬਣ ਦਿਸਦੇ, ਲੋਪ ਹੋ ਜਾਂਦੇ। ਕਿੰਨੀ ਔਧ ਹੰਢਾ ਲੈਂਦਾ ਸੀ ਇੱਕ ਰੁਮਾਲ, ਹੁਣ ਤਾਂ ਪੇਪਰ ਨੈਪਕਿਨ ਨੇ, ਸੋਈ ਤਾਂ ਕੀ ਕਲਮ ਦੀ ਨੋਕ ਵੀ ਬਰਦਾਸ਼ਤ ਨਹੀਂ ਕਰਦੇ, ਹੁਣ ਤਾਂ ਪੇਪਰ ਨੈਪਕਿਨ ਨੇ, ਸੋਈ ਤਾਂ ਕੀ ਕਲਮ ਦੀ ਨੋਕ ਵੀ ਬਰਦਾਸ਼ਤ ਨਹੀਂ ਕਰਦੇ। ਕਾਗਜ਼ ਤਾਂ ਆਖਰ ਕਾਗਜ਼ ਹੀ ਹੁੰਦਾ ਹੈ ਨਾ, ਇਹ ਕਾਗਜ਼ ਹੰਝੂਆਂ ਦੇ ਭਾਰ ਸਹਿਣ ਜੋਗਾ ਵੀ ਨਹੀਂ ਰਿਹਾ। ਨਵੀਂ ਨਜ਼ਮ ਇਹ, ਸੁਨਹਿਰੀ ਮਿਰਗ ਅਤੇ ਸ਼ਿਕਾਰੀ, ਦੁਨੀਆਂ ਤੋਂ ਬੇਖਬਰ ਇੱਕੋ ਗੇੜ ਘੁੰਮਦਾ ਏ ਕੋਹਲੂ ਦਾ ਬਲ, ਦੁਨੀਆਂ ਤੋਂ ਬੇਖਬਰ ਇੱਕੋ ਗੇੜ ਘੁੰਮਦਾ ਏ ਕੋਹਲੂ ਦਾ ਬਲਦ, ਢਿੱਡ ਜੋ ਭਰਨਾ ਹੋਇਆ। ਹਰ ਇੱਕ ਦਾ ਆਪਣਾ ਘੇਰਾ, ਹਰ ਘੇਰੇ ਦੀ ਆਪਣੀ ਦੁਨੀਆ, ਕੌਣ ਨੇ ਉਹ ਜੋ ਘੇਰਿਆਂ ਵਿੱਚ ਘੁੰਮਦੇ ਬੀਤ ਜਾਂਦੇ ਨੇ, ਕੌਣ ਨੇ ਉਹ ਜੋ ਘੇਰਿਆਂ ਵਿੱਚ ਘੁੰਮਦੇ ਬੀਤ ਜਾਂਦੇ ਨੇ, ਨਹੀਂ ਜਾਣਦੇ ਇਹ ਕਿਵੇਂ ਬਣੇ, ਉਹ ਨਹੀਂ ਜਾਣਦੇ ਘੇਰਿਆਂ ਨੂੰ ਉਲੰਘਣਾ। ਘੇਰਿਆਂ ਦੇ ਬਾਹਰ ਸੁਨਹਿਰੀ ਮਿਰਗ ਦੌੜ ਰਿਹਾ ਏ, ਉਹਦੇ ਪਿੱਛੇ ਦੌੜ ਰਿਹਾ ਏ ਸ਼ਿਕਾਰੀ ਦਾ ਘੋੜਾ। ਘੇਰਿਆਂ ਦੇ ਬਾਹਰ ਸੁਨਹਿਰੀ ਮਿਰਗ ਦੌੜ ਰਿਹਾ ਏ, ਉਹਦੇ ਪਿੱਛੇ ਦੌੜ ਰਿਹਾ ਏ ਸ਼ਿਕਾਰੀ ਦਾ ਘੋੜਾ, ਦਗੜ ਦਗੜ ਦਗੜ ਦਗੜ। ਸ਼ਬਦਾਂ ਦੀ ਆਪਣੀ ਦੁਨੀਆ, ਆਪਣਾ ਵਿਸਤਾਰ, ਕੁਝ ਘੇਰਿਆਂ ਦੇ ਅੰਦਰ ਕੁਝ ਬਾਹਰ। ਝੁੰਡਾਂ ਦੇ ਝੁੰਡ ਕਬੂਤਰ ਉੱਡਦੇ, ਉਹਨਾਂ ਦੀ ਆਪਣੀ ਧਰਤੀ, ਆਪਣਾ ਅੰਬਰ। ਇੱਕ ਵਾਰ ਕਬੂਤਰ ਫਸੇ ਅਤੇ ਜਾਲ ਲੈ ਕੇ ਉੱਡ ਗਏ, ਇੱਕ ਵਾਰ ਕਬੂਤਰ ਫਸੇ ਅਤੇ ਜਾਲ ਲੈ ਕੇ ਉੱਡ ਗਏ। ਸ਼ਿਕਾਰੀ ਹੈਰਾਨ, ਕਿਸੇ ਨੇ ਕੁਝ ਸਿੱਖਿਆ ਕਿ ਨਹੀਂ, ਪਰ ਸ਼ਿਕਾਰੀ ਨਵੇਂ ਤਰੀਕੇ ਲੱਭਣ ਲੱਗਾ। ਹੋਰ ਕਿੰਨੀਆਂ ਕਥਾਵਾਂ, ਕੱਛੂ ਅਜੇ ਵੀ ਧਰਤੀ 'ਤੇ ਸਹਿਜ ਤੌਰ ਹੀ ਤੁਰਦਾ ਏ। ਪਾਣੀ ਵਿੱਚ ਤੈਰਨਾ ਹੋਰ ਗੱਲ, ਘੋੜੇ ਤਾਂ ਘੋੜੇ ਹੁੰਦੇ ਨੇ ਮਾਲਕ ਦੇ ਵਫ਼ਾਦਾਰ। ਬਲਦ, ਕਬੂਤਰ, ਕੱਛੂ, ਘੋੜੇ, ਆਦਮੀ, ਕੋਈ ਸ਼ਿਕਾਰ, ਕੋਈ ਸ਼ਿਕਾਰੀ, ਨਵੇਂ ਜਾਲ, ਨਵੇਂ ਘੇਰੇ, ਨਵੇਂ ਰਸਤੇ। ਤੀਸਰੇ ਮਹਾਂਯੁੱਧ ਦੀ ਸੰਭਾਵਨਾ ਵਿੱਚ ਮੌਤ ਦਾ ਚਿਹਰਾ ਦੇਖ ਰਿਹਾ ਹੈ ਆਦਮੀ। ਤੀਸਰੇ ਮਹਾਂਯੁੱਧ ਦੀ ਸੰਭਾਵਨਾ ਵਿੱਚ ਮੌਤ ਦਾ ਚਿਹਰਾ ਦੇਖ ਰਿਹਾ ਹੈ ਆਦਮੀ, ਫਿਰ ਵੀ ਦੂਸਰੀਆਂ ਧਰਤੀਆਂ ਦੇ ਜੀਵਨ ਭਾਲ ਰਿਹਾ। ਉੱਡਣ ਤਸ਼ਤਰੀਆਂ ਉੱਡ ਰਹੀਆਂ, ਪਰ ਕੋਹਲੂ ਦਾ ਬੈਲ ਉਸੇ ਤਰ੍ਹਾਂ ਘੁੰਮ ਰਿਹਾ। ਕਬੂਤਰ ਜਾਲ ਵਿੱਚ ਫਸ ਰਹੇ ਨੇ, ਕੱਛੂ ਨੇ ਦੌੜ ਕੇਵਲ ਕਿਤਾਬਾਂ ਵਿੱਚ ਜਿੱਤੀ, ਘੇਰਿਆਂ ਦੇ ਬਾਹਰ ਘੋੜੇ ਦੌੜ ਰਹੇ ਨੇ, ਘੋੜੇ ਉੱਡ ਰਹੇ ਨੇ, ਅਤੇ ਸ਼ਿਕਾਰੀ ਨਿੱਤ ਨਵੇਂ ਤਰੀਕੇ ਲੱਭ ਰਿਹਾ ਹੈ। ਅਗਲੀ ਨਜ਼ਮ, ਇੰਨੇ ਵਰ੍ਹਿਆਂ ਪਿੱਛੋਂ ਘਰ ਨੂੰ ਘਰ ਬਣਾਈ ਰੱਖਣ ਲਈ ਬੇਘਰ ਵੀ ਹੋਣਾ ਪੈਂਦਾ।

0: ਪਰ ਉਹਨੂੰ ਘਰ ਬਣਾਈ ਰੱਖਣ ਲਈ ਬੇਘਰ ਵੀ ਹੋਣਾ ਪੈਂਦਾ ਹੈ। ਨਵੀਂ ਧਰਤੀ ਨਵੀਂ ਭਾਖਿਆ, ਪਿਛਲਿਆਂ ਦਾ ਮੋਹ ਦੂਰ ਤਾਂ ਹੀ ਪਿੱਛਾ ਕਰਦਾ, ਬੇਗਾਨੀ ਧਰਤੇ ਜਿਉਂਦਿਆਂ ਰੱਖ ਲਿਆ। ਘਰ ਨੂੰ ਘਰ ਬਣਾਈ ਰੱਖਣ ਲਈ ਬੇਘਰ ਵੀ ਹੋਣਾ ਪੈਂਦਾ। ਇੰਨੇ ਵਰ੍ਹਿਆਂ ਪਿੱਛੋਂ ਜਦ ਘਰ ਪਰਤਾਂਗਾ ਕਿੰਨਾ ਕੁਝ ਬਦਲ ਚੁੱਕਿਆ ਹੋਵੇਗਾ, ਇੰਨੇ ਵਰ੍ਹਿਆਂ ਪਿੱਛੋਂ ਜਦ ਘਰ ਪਰਤਾਂਗਾ ਕਿੰਨਾ ਕੁਝ ਬਦਲ ਚੁੱਕਿਆ ਹੋਵੇਗਾ। ਜਿਹੜੇ ਝੱਗਿਆਂ ਨਾਲ ਹੱਥ ਪੂੰਝਦੇ ਸੀ ਉਹਨਾਂ ਦੇ ਬੱਚਿਆਂ ਵਿੱਚ ਦੇ ਹੱਥ ਹੈਂਕੀ ਹੋਣਗੇ, ਜਿਹੜੇ ਝੱਗਿਆਂ ਨਾਲ ਹੱਥ ਪੂੰਝਦੇ ਸੀ ਉਹਨਾਂ ਦੇ ਬੱਚਿਆਂ ਹੱਥ ਹੈਂਕੀ ਹੋਣਗੇ। ਗੁੱਡੇ ਗੁੱਡੀਆਂ ਪਟੋਲੇ ਖੇਡਦੀਆਂ ਕੁੜੀਆਂ ਬਣ ਗਈਆਂ ਹੋਣਗੀਆਂ ਕਬੀਲਦਾਰਨੀਆਂ, ਕੁਝ ਚਿਹਰੇ ਹੋਣਗੇ ਨਵੀਆਂ ਬਹੂਆਂ ਦੇ, ਦਿਓਰਾਂ ਨੂੰ ਮਸ਼ਕਰੀ ਕਰਦੀਆਂ ਭਾਬੀਆਂ ਦੇ, ਕੁਝ ਹੰਝੂ ਲੁਕਾਉਂਦੀਆਂ ਹੋਣਗੀਆਂ ਕੁਝ ਹਾਸੇ। ਕੁਝ ਚਿਹਰੇ ਹੋਣਗੇ ਨਵੀਆਂ ਬਹੂਆਂ ਦੇ, ਦਿਓਰਾਂ ਨੂੰ ਮਸ਼ਕਰੀ ਕਰਦੀਆਂ ਭਾਬੀਆਂ ਦੇ, ਕੁਝ ਹੰਝੂ ਲੁਕਾਉਂਦੀਆਂ ਹੋਣਗੀਆਂ ਕੁਝ ਹਾਸੇ। ਹੋ ਸਕਦਾ ਕੁਝ ਦੀਆਂ ਕਥਾਵਾਂ ਹੀ ਸੁਣਾਂ, ਨਾਲੇ ਯਾਦ ਕਰਾਂ ਨਾਲੇ ਰੋਵਾਂ। ਇੰਨੇ ਵਰ੍ਹਿਆਂ ਪਿੱਛੋਂ ਜਦ ਘਰ ਪਰਤਾਂਗਾ ਕੀ ਖੰਡਰਾਂ ਦੇ ਨਕਸ਼ ਪਛਾਣੇ ਜਾਣਗੇ, ਇੰਨੇ ਵਰ੍ਹਿਆਂ ਪਿੱਛੋਂ ਜਦ ਘਰ ਪਰਤਾਂਗਾ ਕੀ ਖੰਡਰਾਂ ਦੇ ਨਕਸ਼ ਪਛਾਣੇ ਜਾਣਗੇ, ਕਿਹੋ ਜਿਹੇ ਹੋਣਗੇ ਬੂਹਿਆਂ ਦੇ ਨਕਸ਼, ਕਿੰਨੇ ਕੁ ਰਖਾਰੇ ਮਿਲਣਗੇ, ਕਿੰਨੇ ਖੜ ਸੁੱਖ, ਕਿਹੋ ਜਿਹੇ ਹੋਣਗੇ ਨਵੇਂ ਬੂਹਿਆਂ ਦੇ ਨਕਸ਼, ਕਿੰਨੇ ਕੁ ਰੁਖਰੇ ਮਿਲਣਗੇ, ਕਿੰਨੇ ਖੜ ਸੁੱਕ ਮਿਲਣਗੇ ਵੀ ਜਾਂ ਨਹੀਂ ਮਿਲਣਗੇ, ਬੂਹੇ ਬਣ ਗਏ ਹੋਣਗੇ ਜਾਂ ਬਾਰੀਆਂ, ਜੋ ਸਿਵਿਆਂ ਦੀ ਅਗਨ ਜਲੇ ਹੋਣਗੇ ਉਹਨਾਂ ਬਾਰੇ ਕਿਸ ਤੋਂ ਪੁੱਛਾਂਗਾ, ਜੋ ਸਿਵਿਆਂ ਦੀ ਅਗਨ ਜਲੇ ਹੋਣਗੇ ਉਹਨਾਂ ਬਾਰੇ ਕਿਸ ਤੋਂ ਪੁੱਛਾਂਗਾ, ਇੰਨੇ ਵਰ੍ਹਿਆਂ ਬਾਅਦ ਜਦ ਘਰ ਪਰਤਾਂਗਾ। ਉਹ ਕੁੰਡਾ ਖੋਲ੍ਹੇਗੀ, ਭਰੀਆਂ ਅੱਖਾਂ ਨਾਲ ਮੇਰੇ ਨਕਸ਼ਾਂ ਨੂੰ ਛੋਹੇਗੀ, ਉਹ ਕੁੰਡਾ ਖੋਲ੍ਹੇਗੀ ਭਰੀਆਂ ਅੱਖਾਂ ਨਾਲ ਮੇਰੇ ਨਕਸ਼ਾਂ ਨੂੰ ਛੋਹੇਗੀ, ਸਿੱਲੀਆਂ ਅੱਖਾਂ ਨਾਲ ਮੈਂ ਉਸ ਨੂੰ ਨਿਹਾਰਾਂਗਾ, ਹੰਝੂਆਂ ਨੂੰ ਕਹਾਂਗਾ ਥੋੜ੍ਹਾ ਰੁਕੋ, ਹੰਝੂਆਂ ਨੂੰ ਕਹਾਂਗਾ ਥੋੜ੍ਹਾ ਰੁਕੋ, ਦੇਖ ਲੈਣ ਦਿਓ ਘਰ ਦੇ ਨੈਣ ਨਕਸ਼, ਅੱਖਾਂ ਦੀ ਤੇ ਵੀ ਬੁਝਾ ਲਾਂਗਾ ਇੰਨੇ ਵਰ੍ਹਿਆਂ ਪਿੱਛੋਂ ਜਦ ਘਰ ਪਰਤਾਂ।
1: ਮਿੱਤਰੋ, ਅੱਜ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਵੀ ਮਨਾਇਆ ਜਾ ਰਿਹਾ ਹੈ। 2007 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੇ ਇਸ ਦਿਨ ਦੀ ਸਥਾਪਨਾ ਦਾ ਮਤਾ ਪਾਸ ਕੀਤਾ ਸੀ। ਲੋਕਤੰਤਰ ਦਾ ਅੰਤਰਰਾਸ਼ਟਰੀ ਦਿਵਸ ਇਹ ਯਾਦ ਰੱਖਣ ਦਾ ਮੌਕਾ ਪ੍ਰਦਾਨ ਕਰਦਾ ਹੈ ਕਿ ਲੋਕਤੰਤਰ ਲੋਕਾਂ ਦੁਆਰਾ, ਲੋਕਾਂ ਦਾ ਅਤੇ ਲੋਕਾਂ ਵਾਸਤੇ ਹੈ। ਅੱਜ ਦੇ ਸੰਸਾਰ ਵਿੱਚ ਲੋਕਤੰਤਰ ਦੇ ਸੰਕਲਪ ਅਤੇ ਵਿਚਾਰ ਨੂੰ ਸਵੀਕਾਰ ਕਰਨਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਵਰਤਮਾਨ ਸਮਿਆਂ ਵਿੱਚ ਸ਼ਾਸਨ ਤੇ ਸੇਵਾ ਦਾ ਸੁਮੇਲ ਇਸ ਤੋਂ ਬਿਹਤਰ ਨਹੀਂ ਹੋ ਸਕਦਾ। ਲੋਕਤੰਤਰ ਦਿਵਸ ਲੋਕਾਂ ਨੂੰ ਇਹ ਯਾਦ ਦਿਵਾਉਣ ਲਈ ਇੱਕ ਆਦਰਸ਼ ਦਿਨ ਹੈ ਕਿ ਲੋਕਤੰਤਰ ਦੇ ਸੰਕਲਪ ਨੇ ਮਨੁੱਖਾਂ ਦੇ ਬੁਨਿਆਦੀ ਅਧਿਕਾਰਾਂ ਦੀ ਸੁਰੱਖਿਆ ਵਾਸਤੇ ਸਹਾਇਤਾ ਪ੍ਰਦਾਨ ਕੀਤੀ ਹੈ। ਸੋ ਆਓ ਇਸ ਦਿਨ ਜਸ਼ਨ ਮਨਾਉਂਦੇ ਹੋਏ ਸੁਣੀਏ ਇਹ ਗੀਤ, ਪਿੱਪਲ ਦੇ ਪੱਤਿਆਂ ਬੇ, ਜਿਸ ਨੂੰ ਆਵਾਜ਼ ਦਿੱਤੀ ਹੈ ਦੇਵੀ ਮਖਸੂਸਪੁਰੀ ਨੇ।

ਅਸੀਂ ਸੁਣ ਰਹੇ ਸੀ ਇਹ ਗੀਤ ਪਿੱਪਲ ਦਿਆ ਪੱਤਿਆਂ ਵੇ। ਹੁਣ ਪੇਸ਼ ਹੈ ਇਹ ਗੀਤ ਬਾਬੁਲ ਮੇਰੀਆਂ ਗੁੱਡੀਆਂ, ਜਿਸ ਨੂੰ ਆਵਾਜ਼ ਦਿੱਤੀ ਏ ਹਰਭਜਨ ਮਾਨ ਨੇ।

ਤੁਸੀਂ ਸੁਣ ਰਹੇ ਸੀ ਇਹ ਗੀਤ ਬਾਬਲ ਮੇਰੀਆਂ ਗੁੱਡੀਆਂ। ਹੁਣ ਪੇਸ਼ ਹੈ ਇਹ ਗੀਤ ਉਸ ਉੱਤੇ ਸੱਜਣ ਮਿਲਾ ਦੇ ਜਿਸ ਨੂੰ ਆਵਾਜ਼ ਦਿੱਤੀ ਏ ਹਰਜੀਤ ਹਰਮਨ ਨੇ।

ਅਸੀਂ ਸੁਣ ਰਹੇ ਸੀ ਇਹ ਗੀਤ ਉਸ ਰੁੱਤੇ ਸੱਜਣ ਮਿਲਾ ਦੇ। ਸਾਨੂੰ ਉਮੀਦ ਏ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।